0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਮੇਰੇ ਕੋ ਪਰਸਨਲੀ ਐਸਾ ਲਗਤਾ ਹੈ ਕਿ ਹਮ ਲੋਗ ਐਕਸਪ੍ਰੈਸ ਕਰਨੇ ਮੇ ਥੋੜੀ ਕੰਜੂਸੀ ਕਰ ਜਾਤੇ ਹੈ ਪਤਾ ਨਹੀਂ ਹੈਜ਼ਿਟੇਸ਼ਨ ਹੈ ਯਾ ਕੁਛ ਔਰ ਬਟ ਜੋ ਵੀ ਹੈ ਗਲਤ ਹੈ ਕਿਉਂ ਨਹੀਂ ਹਮ ਖੁੱਲ ਕਰ ਬੋਲ ਸਕਤੇ ਆਪਣੀ ਫੈਮਿਲੀ ਕੋ ਆਪਣੇ ਫਰੈਂਡਸ ਕੋ ਆਪਣੇ ਪੇਰੈਂਟਸ ਕੋ ਕਿ ਵੋ ਹਮਾਰੇ ਲਈ ਬਹੁਤ ਪ੍ਰੈਸ਼ਸ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਖਾਸ ਹੈ ਪਤਾ ਕਈ ਵਾਰ ਵਕਤ ਹੱਥ ਸੇ ਫਿਸਲ ਜਾਤਾ ਹੈ ਔਰ ਪੀਛੇ ਛੋੜ ਜਾਤਾ ਹੈ ਬਹੁਤ ਸਾਰਾ ਰਿਗਰੈਟ ਇਸ ਲਈ ਸਾਰੀ ਘਬਰਾਹਟ ਸਾਰੀ ਹੈਜ਼ਿਟੇਸ਼ਨ ਛੋੜ ਕਰ ਉਨ ਲੋਗੋ ਕੋ ਥੈਂਕ ਯੂ ਬੋਲੇ ਜਿਨਕੀ ਵਜਹ ਸੇ ਆਪਕੀ ਲਾਈਫ ਇਤਨੀ ਬਿਊਟੀਫੁਲ ਹੈ ਔਰ ਫਿਰ ਦੇਖੇ ਸਾਹਮਣੇ ਵਾਲੇ ਤੋਂ ਖੁਸ਼ ਹੋ ਗਏ ਹੀ ਆਪ ਕਿਤਨਾ ਬਿਊਟੀਫੁਲ ਔਰ ਅੱਛਾ ਫੀਲ ਕਰੇਂਗੇ

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ।
4: ਜ਼ਿੰਦਗੀ ਜੀਏ ਪਰ ਬੇਕਾਰ ਮੇਂ ਸਟੇਟਸ ਔਰ ਆਰਟੀਫਿਸ਼ਲਿਟੀ ਕੇ ਪੀਛੇ ਮਤ ਭਾਗੇ। 90% ਲੋਕ ਪਤਾ ਕਿਆ ਕਰਤੇ ਹੈ, ਜਹਾਂ ਸੇ ਭੀ ਪੈਸਾ ਮਿਲ ਜਾਏ ਬਸ ਉਸੇ ਖੁਦ ਪਰ ਖਰਚ ਕਰ ਦੇਤੇ ਹੈ। ਨੋ ਡੋਨੇਸ਼ਨ ਨੋ ਚੈਰਿਟੀ, ਐਸੀ ਚੀਜ਼ੇ ਖਰੀਦਤੇ ਹੈ ਜੋ ਉਨ੍ਹੇ ਬਿਲਕੁਲ ਨਹੀਂ ਚਾਹੀਏ। ਔਰ ਪਤਾ ਖਰੀਦਤੇ ਕਿਨ ਲੋਗੋਂ ਕੇ ਲੀਏ, ਉਨ ਲੋਗੋਂ ਕੋ ਇਮਪ੍ਰੈਸ ਕਰਨੇ ਕੇ ਲੀਏ ਜਿਨ੍ਹੇ ਵੋ ਖੁਦ ਬਹੁਤ ਨਾਪਸੰਦ ਕਰਤੇ ਹੈ। ਆਲ ਪ੍ਰਟੈਂਸ, ਔਰ ਇਸ ਫਾਲਸ ਪ੍ਰਟੈਂਸ ਕੋ ਝੂਠੇ ਦਿਖਾਵੇ ਕੋ ਆਜ ਕੀ ਮਾਡਰਨ ਜ਼ਬਾਨ ਮੇਂ ਸਟੇਟਸ ਕਹਾ ਜਾਤਾ ਹੈ। ਇਟਸ ਸਟ੍ਰੇਂਜ ਬਟ ਵੈਰੀ ਵੈਰੀ ਟਰੂ, ਬਟ ਯੂ ਟ੍ਰਾਈ ਟੂ ਬੀ ਡਿਫਰੈਂਟ ਐਂਡ ਚੈੱਕ ਦਿਸ ਆਊਟ ਆਫ ਯੋਰ ਲਾਈਫ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ।
1: ਹਮ ਅਕਸਰ ਆਪਣੀ ਜ਼ਿੰਦਗੀ ਨਿਕਾਲ ਦੇਤੇ ਹੈ ਉਸ ਬੈਸਟ ਟਾਈਮ ਆਫ ਆਰ ਲਾਈਫ ਕੋ ਢੂੰਢਤੇ ਹੋਏ। ਮੇਰੀ ਇੱਕ ਕਜ਼ਨ ਹੈ ਜੋ 30 ਸਾਲ ਕੀ ਹੋਣੇ ਵਾਲੀ ਥੀ ਔਰ ਵੋ ਬਹੁਤ ਅਜੀਬ ਫੀਲ ਕਰ ਰਹੀ ਥੀ ਇਸ ਬਾਰੇ ਮੇਂ। ਉਸਕੋ ਲੱਗ ਰਹਾ ਥਾ ਕਿ ਸ਼ਾਇਦ ਸਬਸੇ ਖੂਬਸੂਰਤ ਟਾਈਮ ਉਸਕੀ ਜ਼ਿੰਦਗੀ ਕਾ ਪੀਛੇ ਰਹਿ ਗਿਆ। ਔਰ ਹੁਆ ਯੂੰ ਕਿ ਵੋ ਰੋਜ਼ ਕੀ ਤਰ੍ਹਾਂ ਆਪਣੇ ਬਰਥਡੇ ਵਾਲੇ ਦਿਨ ਜਿਮ ਗਈ ਔਰ ਇੱਕ 80 ਸਾਲ ਕੀ ਔਰਤ ਕੋ ਵਹਾਂ ਵਰਕਆਊਟ ਕਰਤੇ ਦੇਖ ਹੈਰਾਨ ਰਹਿ ਗਈ। ਕੁਛ ਸਵਾਲ ਪੂਛੇ ਉਸਨੇ ਉਸ ਔਰਤ ਸੇ, ਵੋ ਕਿਆ ਥੇ, ਬਾਤ ਕਰੇਂਗੇ ਅਬਾਊਟ ਇਟ ਬਟ ਆਫਟਰ ਦਿਸ ਨੈਕਸਟ ਨੰਬਰ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।